0: ਪ੍ਰੋਤਸਾਹਿਤ ਕਰਨਾ, ਆਲਮੀ ਸਮਰੱਥਾ ਕੇਂਦਰਾਂ ਦੀ ਹਮਾਇਤ ਕਰਨਾ, ਸੂਖਮ ਛੋਟੇ ਤੇ ਦਰਮਿਆਨੇ ਉਦਮਾਂ ਨੂੰ ਕਰਜ਼ਾ ਉਪਲਬਧਤਾ ਯਕੀਨੀ ਬਣਾਉਣਾ ਅਤੇ ਬੈਂਕਾਂ ਦੀਆਂ ਗੈਰ ਕਾਰਗੁਜ਼ਾਰੀ ਵਾਲੀਆਂ ਜਾਇਦਾਦਾਂ ਨੂੰ ਘਟਾਉਣਾ ਸ਼ਾਮਿਲ ਏ। ਅਮਰੀਕਾ ਵਿਚ ਭਾਰਤੀ ਰਾਜਦੂਤ ਵਿਨੇ ਕੋਤਰਾ ਨੇ ਕਿਹਾ ਕਿ 2026-27 ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਵਿਕਾਸ ਦਰ 7.8% ਸੀ, ਜੋ ਕਿ ਦਰਸਾਉਂਦੀ ਏ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਆਰਥਿਕਤਾ ਏ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਭਾਰਤ ਇਕ ਵਿਕਸਿਤ ਦੇਸ਼ ਬਣਨ ਦੇ ਆਪਣੇ ਟੀਚੇ ਵੱਲ ਵੱਧ ਰਿਹਾ, ਇਹ ਅਮਰੀਕੀ ਕਾਰੋਬਾਰਾਂ, ਨਿਵੇਸ਼ਕਾਂ ਅਤੇ ਸੰਸਥਾਵਾਂ ਨਾਲ ਇਕ ਮਜ਼ਬੂਤ ਭਾਈਵਾਲੀ ਦੀ ਉਮੀਦ ਕਰਦਾ ਹੈ। ਸ੍ਰੀ ਕੋਤਰਾ ਨੇ ਇਹ ਗੱਲ ਭਾਰਤ ਸਰਕਾਰ ਅਤੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਨਿਊਯਾਰਕ ਵਿਚ ਅਮਰੀਕਾ ਦੇ ਪ੍ਰਮੁੱਖ ਸਟਾਕ ਐਕਸਚੇਂਜ ਦੇ ਵਪਾਰ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਕਹੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRN ਜਲੰਧਰ। ਭਾਰਤ ਅਤੇ ਫਰਾਂਸ ਨੇ ਟੈਕਸਟਾਈਲ ਅਤੇ ਫੈਸ਼ਨ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੈਰਿਸ ਵਿਚ ਸਮਝੌਤਿਆਂ ਦੇ ਦਸਤਖਤ ਕੀਤੇ। ਇਸਦਾ ਉਦੇਸ਼ ਵਿਸ਼ਵ ਬਾਜ਼ਾਰਾਂ ਵਿਚ ਭਾਰਤੀ ਟੈਕਸਟਾਈਲ ਅਤੇ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇੰਡੀਆ ਟੈਕਸ ਟ੍ਰੇਡ ਫੈਡਰੇਸ਼ਨ ਅਤੇ ਪ੍ਰੀਮੀਅਰ ਵਿਜ਼ਨ ਸੁਸਾਇਟੀ ਐਨਾਨਮ ਨੇ ਟੈਕਸਟਾਈਲ ਮੰਤਰਾਲੇ ਦੇ ਸਕੱਤਰ ਨੀਲਮ ਸ਼ਮੀਰਾਓ ਦੀ ਮੌਜੂਦਗੀ ਵਿਚ ਸਮਝੌਤੇ ਤੇ ਦਸਤਖਤ ਕੀਤੇ। ਪ੍ਰੀਮੀਅਰ ਵਿਜ਼ਨ ਸੁਸਾਇਟੀ ਐਨਾਨਮ ਦੁਨੀਆਂ ਦਾ ਮੋਹਰੀ ਅੰਤਰਰਾਸ਼ਟਰੀ ਟੈਕਸਟਾਈਲ ਅਤੇ ਫੈਸ਼ਨ ਵਪਾਰ ਮੇਲ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਟੈਕਸਟਾਈਲ ਮੰਤਰਾਲੇ ਨੇ ਕਿਹਾ ਕਿ ਸਮਝੌਤਾ ਨੁਮਾਇਸ਼ਾਂ, ਬਾਜ਼ਾਰਾਂ ਨਾਲ ਜੁੜਨ ਅਤੇ ਗਿਆਨ ਸਾਂਝਾ ਕਰਨ ਨਾਲ ਸੰਬੰਧਿਤ ਮੁੱਦਿਆਂ ਤੇ ਸਹਿਯੋਗ ਨੂੰ ਮਜ਼ਬੂਤ ਕਰੇਗਾ। ਰਾਸ਼ਟਰੀ ਹੱਥਖੱਡੀ ਵਿਕਾਸ ਕਾਰਪੋਰੇਸ਼ਨ ਨੇ ਵੀ ਪ੍ਰੀਮੀਅਰ ਵਿਜ਼ਨ ਨਾਲ ਇਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਰਤ ਵਿਚ ਨਵੀਨਤਾ, ਗੁਣਵੱਤਾ ਅਤੇ ਮੁਕਾਬਲੇਬਾਜ਼ੀ ਵਾਲੀ ਕੀਮਤ ਰਾਹੀਂ ਸੰਚਾਲਿਤ ਅਤੇ ਵਿਸ਼ਵ ਦੀ ਨੰਬਰ ਇਕ ਆਟੋਮੋਬਾਈਲ ਸਨਅਤ ਬਣਨ ਦੀ ਸਮਰੱਥ ਹੈ। ਨਵੀਂ ਦਿੱਲੀ ਵਿਚ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਸ ਦੇ 66ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਇਹ ਖੇਤਰ ਜਿਸਦਾ ਮੌਜੂਦਾ ਸਮੇਂ ਵਿਚ ਮੁੱਲ 22.75 ਲੱਖ ਕਰੋੜ ਰੁਪਏ ਤੋਂ ਵੱਧ ਹੈ, ਦੇਸ਼ ਦੇ GST ਸੰਗ੍ਰਹਿ ਵਿਚ ਕਰੀਬ 15% ਦਾ ਯੋਗਦਾਨ ਪਾਉਂਦਾ ਹੈ ਅਤੇ ਕਰੀਬ 4 ਕਰੋੜ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਦੀ ਹਮਾਇਤ ਕਰਦਾ ਹੈ। ਪੰਜਾਬ ਭਰ ਦੇ ਸਰਕਾਰੀ ਮੁਰਦਾ ਘਰਾਂ ਵਿਚ ਰੱਖੀਆਂ ਅਣਪਛਾਤੇ ਅਤੇ ਲਾਵਾਰਿਸ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਪੰਜਾਬ ਨੇ ਇਕ ਡਿਜੀਟਲ ਜਨਤਕ ਪਛਾਣ ਪੋਰਟਲ ਪਹਿਚਾਣ ਸ਼ੁਰੂ ਕੀਤਾ ਹੈ। ਇਹ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਪੋਰਟਲ ਹੈ ਜੋ ਭਾਰਤ ਅਤੇ ਵਿਦੇਸ਼ਾਂ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਨਜ਼ਦੀਕੀਆਂ ਦੀ ਪਛਾਣ ਕਰਨ ਵਿਚ ਮਦਦ ਕਰੇਗਾ ਜਿਨ੍ਹਾਂ ਨੇ ਹਾਦਸਿਆਂ ਜਾਂ ਹੋਰ ਵਜ੍ਹਾ ਨਾਲ ਆਪਣੀਆਂ ਜਾਨਾਂ ਗੁਆ ਦਿੱਤੀਆਂ ਨੇ। ਇਕ ਵਾਰ ਜਦੋਂ ਕੋਈ ਦਾਅਵੇਦਾਰ ਆਨਲਾਈਨ ਦਾਅਵਾ ਜਮ੍ਹਾਂ ਕਰਾਉਂਦਾ ਹੈ ਤਾਂ ਪੁਲਿਸ ਵਿਭਾਗ ਵਿਚ ਸੰਬੰਧਿਤ ਜਾਂਚ ਅਧਿਕਾਰੀ ਨੂੰ ਅੱਗੇ ਕਾਰਵਾਈ ਕਰਨ ਲਈ ਆਪਣੇ ਆਪ ਨੋਟੀਫਾਈ ਕਰ ਦਿੱਤਾ ਜਾਂਦਾ ਹੈ। ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਨਵੀਂ ਦਿੱਲੀ ਵਿਚ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸਕੂਲੀ ਸਿੱਖਿਆ ਸੁਧਾਰਾਂ ਦੇ ਅਗਲੇ ਪੜਾਅ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਘੇ ਗੁਜਰਾਤੀ ਸੰਗੀਤਕਾਰ ਕੌਰੰਗ ਬਿਆਸ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਵਿਨਾਸ਼ ਬਿਆਸ ਦੇ ਅਮੀਰ ਸੰਗੀਤਕ ਵਿਰਸੇ ਨੂੰ ਅੱਗੇ ਵਧਾਉਂਦਿਆਂ ਗੁਜਰਾਤੀ ਸੰਗੀਤ ਦੀ ਦੁਨੀਆਂ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ। ਖੇਡਾਂ ਵਿਚ ਭਾਰਤ ਪਹਿਲੀ ਵਾਰ ਅਹਿਮਦਾਬਾਦ ਦੇ ਸਾਬਰਮਤੀ ਰਿਵਰਫਰੰਟ ਤੇ 5 ਤੋਂ 9 ਸਤੰਬਰ ਤੱਕ ਹੰਡਾਏ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੀ ਮੇਜ਼ਬਾਨੀ ਕਰੇਗਾ। ਇਸ ਵਿਚ 20 ਦੇਸ਼ਾਂ ਦੇ 100 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਬੈਡਮਿੰਟਨ ਵਿਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਚਾਈਨਾ ਮਾਸਟਰ ਸੁਪਰ 750 ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਸ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਸ਼੍ਰੀਕਾਂਤ ਨੇ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਕੈਨੇਡਾ ਦੇ ਵਿਕਟਰ ਲਾਈ ਨੂੰ ਹਰਾਇਆ। ਹੁਣ ਕੁਆਟਰ ਫਾਈਨਲ ਵਿਚ ਸ਼੍ਰੀਕਾਂਤ ਦਾ ਮੁਕਾਬਲਾ ਹਾਂਗਕਾਂਗ ਦੇ ਲੀ ਚੇਕ ਯੂ ਨਾਲ ਹੋਏਗਾ। ਆਖਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਪਣੇ ਬੈਲਜੀਅਮ ਦੇ ਹਮਰੁਤਬਾ ਪਾਰਟੀ ਵੇਵਰ ਨਾਲ ਨਵੀਂ ਦਿੱਲੀ ਵਿਚ ਤਵੱਲੀ ਗੱਲਬਾਤ, ਕਈ ਸਮਝੌਤਿਆਂ ਦੇ ਦਸਤਖਤ। ਭਾਰਤ ਤੇ ਬੈਲਜੀਅਮ ਰੱਖਿਆ ਸਹਿਯੋਗ ਗੱਲਬਾਤ, ਉੱਚ ਪੱਧਰੀ ਦੌਰਿਆਂ, ਸਿਖਲਾਈ ਅਤੇ ਸਮਰੱਥਾ ਨਿਰਮਾਣ ਰਾਹੀਂ ਦਵੱਲੇ ਸਬੰਧਾਂ ਨੂੰ ਵਧਾਉਣ ਤੇ ਸਹਿਮਤ ਹੋਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿਚ ਨਿਵੇਸ਼ਕਾਂ ਸਾਹਮਣੇ ਭਾਰਤ ਦੇ ਸੁਧਾਰਾਂ ਬਾਰੇ ਵਿਕਾਸ ਤੇ ਚਰਚਾ ਕੀਤੀ। ਭਾਰਤ ਤੇ ਫਰਾਂਸ ਨੇ ਟੈਕਸਟਾਈਲ ਅਤੇ ਫੈਸ਼ਨ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੈਰਿਸ ਵਿਚ ਸਮਝੌਤਿਆਂ ਤੇ ਦਸਤਖਤ ਕੀਤੇ ਅਤੇ ਬੈਡਮਿੰਟਨ ਵਿਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਚਾਈਨਾ ਮਾਸਟਰ ਸੁਪਰ 750 ਟੂਰਨਾਮੈਂਟ ਤੇ ਮਰਦਾਂ ਦੇ ਸਿੰਗਲ ਸੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं कौनैन हैदर। भारत और बेल्जियम ने आइंदा 5 बरस में दो तरफा तिजारत को दोगुना करने से इत्तेफाक किया है। वजीर आजम नरेंद्र मोदी ने नई दिल्ली में